ਵੱਲੋਂ ਜਾਣਨ ਬੰਦ ਇਹਤਰਾਮਾਤ ਪੱਲੂ ਜਾਣਨ ਬੰਦ ਕਬੂਲ ਨਾ ਉਪ ਪੱਲੂ ਜਾਣਨ ਬੰਦ ਮਨ Gino, yo Zalibia, yo Arabia, someday is that Salamuna, someday is that Nikki Hilimi, either Wakhli, either Kitchi.